0: ਤੇ ਕਿਨੇ ਇਸ ਤੋਂ ਘਰ ਛੁਕੀ ਕਿਨੇ ਇਹਦੀ ਦੇਰੇ ਚੇਂਜ ਬਾਕੋ ਕੀ ਤੀਮੀ ਕਿਨੇ ਇਹਦੀ ਦੇਰੇ ਚੇਂਜ ਬਾਕੋ
1: ਤਵੇ ਕਿਨੇ ਆਪੇ ਮੱਤੇ ਕੁੜਾ ਗਣਨ ਚਕੇ ਇੱਕ ਸਿੱਠੀ ਮੇਰੇ ਠਾਉ ਤੋਂ ਬਸੇ ਰਹੇ ਨੂੰ ਮਹਿਲੇ ਬਣੀ ਤਾਂ ਘਰ ਪਰਿਵਾਰ ਇਹਨੂੰ ਪਰਿਓ ਬਾਕੋ ਸਪਨਾ ਕੋ ਕੁੜਾ ਚ ਭਵਿਸ਼ਿ ਕੋ ਕੁੜਾ ਚ ਕਿ ਤਵੇ ਸਗੇ ਬਾਦ ਨੂੰ ਪਾਉਣ ਪਰਿਓ ਕਿ ਤੂਵੇ ਜਨਾ ਮਰਨ ਪਰਿਓ ਹੋਇਨੇ ਬਣੀ ਅਰਕੋ ਬਾਟੋ ਕੀ ਚਕੇ
0: ਮੈਂ ਤੀਵਰ ਸਿੱਧੂਰ ਕੋ ਬਾਟੋ ਛੇੜਦੀ ਨਾ ਪੂਜਾ ਤਰਮਾ ਬਾਸਤਾ ਸਮਾਂ ਮਲਾਈ ਸਾਥ ਦੇ ਮਲਾਈ ਸਾਥ ਦੇ।